0: ਪੈਟਰੋਲ ਤੇ ਪਵਾਏ ਨੀ।
1: ਕੋਈ ਗੱਲ ਨੀ, ਸਾਡੀ ਗੱਡੀ ਤੇ ਗੁੱਡਵੈਲ ਨਾਲ ਚੱਲਦੀ ਹੈ।
2: ਕਮ ਸਮੇਂ ਮੇ ਜ਼ਿਆਦਾ ਮੁਨਾਫਾ, ਬਸ ਇੱਕ ਕਲਿਕ ਮੇ, ਕਮਾਲ ਹੈ।
3: अनजान लिंक्स पर क्लिक मत कीजिए। RBI कहता है
4: जानकार बनिए, सतर्क रहिए।
5: तो शुरू करें इन्वेस्टिंग का पार्ट।